ਉੱਥੇ ਸੁਖਦਾਈ ਹਰੀਅਰ ਰੁਖ ਰਾਈ ਹਰ ਹੋਥੇ ਸੁਖਦਾਈ ਦੇਵਤਨ ਕੇ ਵਾਸ ਹੋਥੇ ਹੋਥੇ ਫਲਦਾਈ ਸਭ ਜਨ ਯੇ ਮਾਥਲਾ ਨਵਾਬੁਰੀ।

ਆਪਣੇ ਕਸਿਆਂ ਦੀ ਆਵਨ ਕਰ ਦਿਨ ਕਈ ਕਿਸਮ ਕੇ ਰੋਗ ਲੇ। ਆਪਣੇ ਕਸਿਆਂ ਦੀ ਆਵਨ ਕਰ ਦਿਨ ਕਈ ਕਿਸਮ ਕੇ ਰੋਗ ਲੇ। ਮਾਰ ਡਰਨ ਤੁਲ ਪਾਪੀ ਮਨਖੇ, ਮਾਰ ਡਰਨ ਤੁਲ ਪਾਪੀ ਮਨ